0: ਹੋ
1: ਕਰੇ
0: ਗਾਨਾ ਇੰਜੋਏ ਕਰੋ ਗਾਨੇ ਸਾਂ ਕਰੋ ਕਰੋ ਸਾਨੂੰ ਥਾ ਸ਼ਾਰਟ ਕਮਰਸ਼ਲ ਬ੍ਰੇਕ ਦੀ ਤਰਫ ਨੰਢੜਾ ਬ੍ਰੇਕ ਹੁੰਦਾ ਮੋਟੀ ਨਾ ਸੀ ਬਾਬਾ ਉਹੀਆਂ ਵਨੀ ਉਹੀਆਂ ਮੋਟੀ ਸੋ ਕਾਰੀ ਨਵਜੋ ਤੇ ਬੈਠਾ ਹੋ ਜੋ ਬੁਧਨਾਰੋ ਪ੍ਰੋਗਰਾਮ ਵਾਈਟ ਏਸ਼ ਐਂਡ ਦੀ ਸਕਿਨ ਬਿਊਟੀ ਸ਼ੋ